0: Get ready to move.
1: It's all about the beat.
2: Wow, FM.
3: Only Tune Super Hit Channel.
4: Says on 97.1 FM.
5: ਮੁੰਡਾ ਸਾਧੂਆਂ ਦਾ